ਪ੍ਰਸਿਆ ਪੋਸ਼ੇ ਨਸਰਾ ਲਾ ਕੇ ਦਇਆ ਬੋਦ ਦੇ ਬਦਲੇ ਮਰਬਨੇ ਸਦੇਸ ਕੇ ਤਬ ਕਿ ਮਹਿਮਾਨਿਓ ਨੌਕੇ ਤਲਗਾ ਜਵਾਨੇ ਖੁਦੇ ਦਿਨਾ ਨਾ ਕਿ ਮੁਈ ਹੋਈ ਏ ਓਏ ਓਏ ਓਏ ਓਏ ਓਏ ਓਏ ਓਏ ਨੇ ਮਿਨੇ ਲੋਕੋ ਇਲੇ ਤੋ ਐਸਰੇ ਮਰਬਨਾ ਕਨ ਕੇ ਬਕੁਰਬਾਨੇ ਯਾਦੇ ਯਾਦੇ قبول ناکیم شروع کر پانے متنے لیونے کیسے راہ دے ناکیم ادے اس بے روح تو بے بولے چو در بندے ہاتھے کے بیم نسرے کر مقرا جو دسکنے میں سرے خونے ببوری نیم دبرا گلے سور لبا